ਕਾਸਨੀ ਦੁਪੱਟੇ ਵਾਲੀ ਮੁੰਡਾ ਸਦਕੇ ਤੇਰੇ ਤੇ ਯੇ ਤੇ ਪੁਰਾਣੀ ਯਾਦ ਔਰ ਬਾਕੀ ਵੋ ਦੌਰ ਕਿਆ ਦੌਰ ਥਾ ਵੋ ਜਬ ਮਹਿੰਦੀ ਹੋਤਾ ਹੁਆ ਕਰਤੀ ਥੀ ਔਰ ਸਭ ਕੁਛ ਹੋਤਾ ਥਾ ਔਰ ਬੜਾ ਸ਼ਾਦੀਓ ਮੇ ਸ਼ੁਗਲ ਹੋਤਾ ਥਾ ਮਤਲਬ ਇੰਜੋਏ ਲੋਕ ਇੰਜੋਏ ਕਰਤੇ ਥੇ ਅਬ ਵੋ ਦੌਰ ਕਹਾਂ ਹੈ ਪਤਾ ਬਹੁਤ ਕਮ ਸ਼ਾਜ਼ ਓ ਨਾਜ਼ਰ ਕਿਸੀ ਸ਼ਾਦੀ ਮੇ ਕਹੀਂ ਜਾਏ ਕੋਈ ਐਸੀ ਖਾਨਦਾਨ ਵਾਲੀ ਸ਼ਾਦੀ ਕੋਈ ਐਸੀ ਜਾਂ ਪੁਰਾਣੇ ਲੋਕ ਮੌਜੂਦ ਹੋ ਵਾਂ ਕੁਛ ਸ਼ਾਇਦ ਮਹਿੰਦੀ ਮਹਿੰਦੀ ਹੋ ਜਾਤੀ ਹੋਗੀ ਕਹੀਂ ਵਰਨਾ ਆਮ ਤੌਰ ਪੇ ਵੀ ਇਹ ਸਿਲਸਿਲਾ ਹੈ ਨਹੀਂ ਖਤਮ ਹੋ ਚੁੱਕਾ ਹੈ ਇਹ ਸਾਰੀ ਚੀਜ਼ਾਂ ਕਹਤੇ ਹੈ ਕਿਆ ਯੇ ਫਾਲਤੂ ਕੇ ਮਸਾਇਲ ਹੈ ਫਾਲਤੂ ਕੇ ਫੱਡੇ ਸਾਰੇ ਛੋੜੋ ਇਨਕੋ ਭਾਈ ਦਫਾ ਕਰੋ ਇਨਕੋ ਤੋ ਅਬ ਯੇ ਦੌਰ ਨਹੀਂ ਰਹਾ ਮਗਰ ਯੇ ਦੌਰ ਆਪਣੀ ਜਗ੍ਹਾ ਸਹੀ ਥਾ ਆਜ ਵੀ ਅਗਰ ਯੇ ਚੀਜ਼ਾਂ ਹੋ ਜਾਏ ਤੋ ਲੋਕ ਇੰਜੋਏ ਕਰੇ ਕਮ ਅਜ ਕਮ ਇੱਕ ਖੂਬਸੂਰਤ ਮਹਿਫਿਲ ਮੇ ਜਾ ਕੇ ਬੈਠ ਕੇ ਲੋਕੋ ਕੋ ਮਜ਼ਾ ਆਏਗਾ ਲੋਕ ਇੰਜੋਏ ਕਰੇਂਗੇ ਔਰ ਵੋ ਤਕਰੀਬ ਬੜੀ ਯਾਦਗਾਰ ਤਕਰੀਬ ਬਣ ਜਾਤੀ ਕਿਉਂਕਿ ਵਹਾਂ ਪਰ ਵੀ ਇਸ ਪੇ ਸਭ ਲੋਕੋ ਕੀ ਇਨਵਾਲਵਮੈਂਟ ਹੋ ਜਾਤੀ ਹੈ ਯੇ ਨਹੀਂ ਕਿ ਸਿਰਫ ਲੋਕ ਬੈਠੇ ਆਏ ਬੈਠੇ ਹੋ ਕੁਰਸੀ ਪੇ ਬੈਠ ਕੇ ਚਲ ਕੇ ਬਸ ਆਪਸ ਮੇ ਗੱਪੇ ਮਾਰੇ ਉੱਠੇ ਖਾਣਾ ਖਾਏ ਔਰ ਖੁਦ ਹਾਫਿਜ਼ ਕੀ ਚਲੇ ਗਏ ਮਗਰ ਇਸ ਕੀ ਵਜ੍ਹਾ ਸੇ ਲੋਕ ਇੰਜੋਏ ਕਰਤੇ ਥੇ ਸਾਰੇ ਲੋਕ ਇਨਵਾਲਵ ਹੋਤੇ ਥੇ ਮਜ਼ਾ ਆਤਾ ਥਾ ਜੈਂਟਸ ਵੀ ਲੜਕੇ ਵੀ ਲੜਕੀਆਂ ਵੀ ਖਵਾਤੀਨ ਵੀ ਸਾਰੇ ਲੋਕ ਸ਼ਾਮਿਲ ਹੋਤੇ ਥੇ ਮਗਰ ਹਾਇਰੀ ਕਿਸਮਤ ਕਿਆ ਕਰੇ ਵੋ ਦੌਰ ਨਹੀਂ ਹੈ ਮਗਰ ਆਪਣੇ ਹੱਥ ਮੇ ਚਾਹੇ ਤੋ ਅਭੀ ਵੀ ਹੋ ਸਕਤਾ ਹੈ ਹਮ ਲੋਕ ਅਗਰ ਚਾਹੇ ਤੋ ਕਿਉਂਕਿ ਅਬ ਹਮਾਰੀ ਜੋ ਜੈਨਸੀ ਹੈ ਨਾ ਜੈਨਸੀ ਵੋ ਨਹੀਂ ਚਾਹਤੀ ਹੈ ਵੋ ਕਹਿਤੀ ਹੈ ਕਿਆ ਸਾਰੇ ਫਜ਼ੂਲੀਆਤ ਹੈ ਯੇ ਛੋੜੇ ਸਾਰੇ ਮਸਲੋ ਕੋ ਛੋੜੋ ਯੇ ਸਭ ਫਜ਼ੂਲੀਆਤ ਹੈ ਇਨਕੇ ਸਾਥ ਕੁਝ ਵੀ ਨਹੀਂ ਹੋਣਾ ਕੋਈ ਬੇਕਾਰ ਐਸੇ ਟਾਈਮ ਜਾਇਆ ਕਰਨਾ ਬਈ ਯੇ ਕਰੋ ਡਾਂਸ ਹੋ ਔਰ ਪੋਪ ਮਿਊਜ਼ਿਕ ਹੋ ਫੁੱਲ ਔਰ ਸਾਰੇ ਜੋ ਹੈ ਬਸ ਵੋ ਖਾਣਾ ਪੀਣਾ ਹਜ਼ਮ ਕਰ ਰਹੇ ਹੋ ਖੜੇ ਖਾਣਾ ਖਾਓ ਉਸਕੇ ਬਾਅਦ ਡਾਂਸ ਸ਼ੁਰੂ ਕਰ ਦੋ ਤੋ ਵੋ ਖਾਣਾ ਹਜ਼ਮ ਹੋ ਜਾਏਗਾ ਔਰ ਹਮੀਦ ਗੁਲ ਸਾਹਿਬ ਕਿਆ ਕਹਿੰਦੇ ਜਨਾਬ ਪੀ ਟੀ ਵੀ ਕੀ ਯਾਦ ਤਾਜ਼ਾ ਹੋ ਗਈ ਮੁਸਰ ਨਜ਼ੀਰ ਕੇ ਹਵਾਲੇ ਸੇ ਜੀ ਸਰ ਮੈਨੇ ਸੋਚਿਆ ਯੇ ਇਸੀ ਲਈ ਕੁਛ ਇੱਕ ਯਾਦ ਤਾਜ਼ਾ ਹੋਣੀ ਚਾਹੀਏ ਔਰ ਉਸਕੇ ਬਾਅਦ ਕਹਿੰਦੇ ਸ਼ੁਰੂ ਭਾਈ ਹਜ਼ਾਰਾ ਕੇ ਟੱਪੇ ਵੀ ਸ਼ਾਮਿਲ ਕੀਜੀਏਗਾ ਟੱਪੇ ਵੀ ਵੈਸੇ ਵਾਕਈ ਮਜ਼ੇਦਾਰ ਤੋ ਟੱਪੇ ਵੀ ਹੋਤੇ ਓ ਭਾਈ ਇਹ ਗੱਲ ਤੇ ਹੈ ਤੁਸਾਂ ਟੱਪੇ ਵੀ ਦੇਖੇਂਗੇ ਟੱਪੇ ਵੀ ਸ਼ਾਮਿਲ ਕਰੇਂਗੇ ਤੁਸੀਂ ਫਿਕਰ ਹੀ ਨਾ ਕਰੋ ਔਰ ਅਬ ਯੂ ਕਰਤੇ ਕਿ ਆਤੇ ਹੈ ਹਮ ਬਲਕਿ ਮੈਂ ਸੋਚ ਰਿਹਾ ਹਾਂ ਅਭੀ ਮੈਂ ਨਾਜ਼ੇ ਹਸਨ ਕਾ ਉਹ ਗਾਣਾ ਤੋ ਚਲਾਇਆ ਹੀ ਥਾ ਹਮਨੇ ਮਗਰ ਨਾਜ਼ੇ ਕਾ ਹਸਨ ਕਾ ਜਬ ਉਹ ਗਾਣਾ ਚਲਾ ਤੋ ਮੈਨੇ ਸੋਚਿਆ ਕਿਉਂ ਨਹੀਂ ਯੇ ਗਾਣਾ ਵੀ ਸੁਣਾ ਜਾਏ ਕੁਛ ਯੇ ਵੀ ਯਾਦ ਤਾਜ਼ਾ ਕੀ ਜਾਏ ਕਿ ਜਿਸਨੇ ਵਾਕਈ ਜੋ ਹੈ ਵੋ ਨਾਜ਼ੇ ਹਸਨ ਕੋ ਨਾਜ਼ੇ ਹਸਨ ਬਣਾ ਦਿਆ ਥਾ

0: Listen and watch. Live entertainment show.
1: Entertainment show.
0: With Ajmal Khan Jovi. On every Monday and Tuesday at 1 a.m. to 3 a.m. Only on Atom 100 Pakistan.
2: ਜੀ ਜਨਾਬ ਪਿੱਛੇ ਪਿੱਛੇ ਆਉਂਦਾ ਮੇਰੀ ਚਾਲ ਵੇਂਦਾ ਚੀਰੀ ਵਾਲੀ ਵੇਖਦਾ ਐਵੇਂ ਮੇਰਾ ਲੌਂਗ ਗਵਾਚਿਆ ਪਤਾ ਨੀ ਕਿੱਥੇ ਗਵਾਚਿਆ ਮੈਂ ਤਾਂ ਪਿੱਛੇ ਪਿੱਛੇ ਕਿੰਨੀ ਦੂਰ ਤੋਂ ਪਿੱਛੇ ਗਿਆ ਮੈਨੂੰ ਲੌਂਗ ਲੱਭਿਆ ਹੀ ਨੀ ਪਤਾ ਨੀ ਕਿੱਥੇ ਗਿਆ ਪਤਾ ਕਿਹਨੂੰ ਦੇ ਕੇ ਆ ਗਈ ਸਾਨੂੰ ਕੀ ਪਤਾ ਸਾਨੂੰ ਕੀ ਕਰਨਾ ਬਾਈ ਜਿੱਥੇ ਮਰਜ਼ੀ ਜਾ ਤਾਂ ਸਾਨੂੰ ਕੀ ਔਰ ਵਕਤ ਜਨਾਬ ਦੇਖੇ ਕੈਸੇ ਗੁਜ਼ਰ ਗਿਆ ਵਕਤ ਔਰ ਤਕਰੀਬਨ 2:30 ਵਜਣੇ ਵਾਲੇ ਹੈ ਔਰ ਵਕਤ ਕਾ ਗੁਜ਼ਰਨੇ ਕਾ ਅਹਿਸਾਸ ਵੀ ਨਹੀਂ ਹੈ ਪਤਾ ਹੀ ਨਹੀਂ ਚਲਤਾ ਵਕਤ ਕੈਸੇ ਅੱਜ ਕੱਲ੍ਹ ਵਾਕਈ ਵਕਤ ਬਹੁਤ ਤੇਜ਼ੀ ਸੇ ਗੁਜ਼ਰਤਾ ਹੈ ਬਲਕਿ ਕਹਿੰਦੇ ਨੇ ਕਿ ਵਕਤ ਗੁਜ਼ਰ ਨਹੀਂ ਰਿਹਾ ਬਲਕਿ ਵਕਤ ਉੜ ਰਿਹਾ ਹੈ ਪਰ ਲਗਾ ਕਰ ਟਾਈਮ ਹੋ ਜਾਤਾ ਹੈ ਪਤਾ ਹੀ ਨਹੀਂ ਚਲਤਾ ਕਿ ਸੁਬਹ ਸੇ ਸ਼ਾਮ ਹੋਤੀ ਹੈ ਔਰ ਪਤਾ ਨਹੀਂ ਚਲਤਾ ਔਰ ਫਿਰ ਕਹਤੇ ਕਿ ਜੀ ਆਜ ਹਫਤਾ ਗੁਜ਼ਰ ਗਿਆ ਫਿਰ ਪਤਾ ਚਲਤਾ ਜੀ ਇਹ ਦੇਖੇ ਇੱਕ ਮਹੀਨਾ ਹੋ ਗਿਆ ਔਰ ਅਬ ਦੇਖੇਂਗੇ ਸਾਲ ਕਾ ਆਠਵਾਂ ਮਹੀਨਾ ਵੀ ਖਤਮ ਹੋ ਚੁੱਕਾ ਹੈ ਕਿਤਨੀ ਹੈਰਤ ਕੀ ਬਾਤ ਹੈ ਵਕਤ ਕਿਤਨੀ ਤੇਜ਼ੀ ਸੇ ਗੁਜ਼ਰਾ ਹੈ ਕਿ ਸਾਲ ਕਾ ਆਠਵਾਂ ਮਹੀਨਾ ਵੀ ਗੁਜ਼ਰ ਗਿਆ ਔਰ ਨਵੇਂ ਮਹੀਨੇ ਮੇਂ ਹਮ ਦਾਖਲ ਹੋ ਚੁੱਕੇ ਹੈ 9, 10, 11 ਔਰ 12 ਚਾਰ ਮਹੀਨੇ ਰਹਿ ਗਏ ਇਸ ਸਾਲ ਕੇ ਖਤਮ ਹੋਣੇ ਮੇਂ ਔਰ ਇਹ ਸਾਲ ਇਹ ਚਾਰ ਮਹੀਨੇ ਵੀ ਪਤਾ ਨਹੀਂ ਚਲੇਗਾ ਕੈਸੇ ਗੁਜ਼ਰ ਜਾਏਂਗੇ ਉਹ ਕਹਿੰਦੇ ਨੇ ਅਭੀ ਆਏ ਅਭੀ ਬੈਠੇ ਅਭੀ ਦਾਮਨ ਸੰਭਾਲਾ ਹੈ ਔਰ ਤੁਹਾਰੀ ਜਾਊਂ ਜਾਊਂ ਨੇ ਹਮਾਰਾ ਦਿਲ ਨਿਕਾਲਾ ਹੈ ਕੁਛ ਐਸੇ ਹੀ ਚੱਲ ਰਿਹਾ ਇਸ ਵਕਤ ਕੇ ਸਾਥ ਵੀ ਕੁਛ ਐਸੇ ਹੀ ਚੱਲ ਰਿਹਾ ਔਰ ਅਬ ਸ਼ਾਮਿਲ ਕਰ ਰਹੇ ਹੈ ਇੱਕ ਔਰ ਕਲਾਸਿਕ ਸੀ ਆਵਾਜ਼ ਕੁਛ ਕਲਾਸਿਕ ਸੇ ਲੋਗੋ ਕੇ ਲੀਏ ਕਲਾਸਿਕ ਸੀ ਆਵਾਜ਼